0: ਰਾਜਾ ਦੇਖ ਨੂੰ ਬਾਏ ਨਾ ਹੁੰਛ ਸਮਝੇ ਯੋ ਮਨ ਰੁਝ ਕਰਮੈ ਰੋ ਹਾਰੇ ਕੋ
1: ਬਿਹਾਰ ਮੈਂ ਆਏ ਸਪੇ ਜਾਣਾ ਲਾਸਟ ਬਿਹਾਰ ਮੈਂ ਭਵਿਸ਼ਯ ਕਿਆ
2: ਮਹਿਲਾ।